0: ਵਣੀ ਮਿਹਰ ਮੇ ਵਣੀ ਦੇਗੜ ਫਨਸਾਸ ਫਸਟ ਮਿਨਟ ਹਿੰਗਾ ਫਕੂਰੀਅਮ ਮਿਦਾ ਸ਼ੋਗ ਗੁਲਾ ਲੇ ਫਮੀ ਵਣੀ ਦਿਮ ਨਾਇਆ ਅਸਲਾਮ ਅਲੈਕੁਮ ਦਿਮ
1: ਵਾਲੇਕੁਮ
0: ਸਲਾਮ ਕਬਾ ਕਿਨੇ ਹਾਲ ਹੁਆ
1: ਲੰਗਾ
0: ਸਾਹ ਸੋ ਸਰ ਰੰਗੜੇ ਕੋਂ ਕਮੇ ਗਤੀ ਉੜੇ ਨੀ ਮੇਗੜੀ ਗਾ
1: ਕੱਕਣੀ
0: ਕੱਕਣੀ ਹਾਤ ਸਿਰੋਂ ਤੇ ਉੜੇ ਨੀ
1: ਆ ਮਾਰ ਸਿਰੋਂ ਨੇ ਉੜੇ ਨੀ
0: ਇਹ ਕਿਨੇ ਵੀ ਸਿਰੋਂ ਉੜੇ ਨੀ ਕਬਾ ਸਾਹ ਬਾਬਾ ਕੀ
1: ਇਹਨਾਂ ਸਿਰੋਂ ਉੜਨ ਜੇ ਹੈ ਤੇ
0: ਸਿਰੋਂ ਉੜਨ ਜੇ ਹੈ ਤੇ ਇਹ ਮਸ ਲੇਤਾ ਦੇ
1: ਆ
0: ਠੀਕ ਵਰ ਆ ਤੇ ਹਿਲਾਫ ਕਮੇਂਗੇ ਕਮੇ ਕਸ
1: ਪਰ ਮਜ਼ਾ ਕਮੇ ਵੀ ਹੈ ਮਾੜੂ ਫਿਰ ਕੰਮ ਕੀਆ ਦੇਣਗੇ
0: ਇਹ ਮਣੀ ಅನೇ ಹಾಮ ಕೊಂಡು ಲೇವರ್ಗೆ ಕಮೆತ್ತ
1: ಹಾಂ ಕೊನ್ನರ ಫಳಾರಾಣ ನನಕ
0: ಆಹಾ ದೆಂಗ ತಿ ಸಿರು ಸಿರು ತಿ ಖಾ ಕಂಕಂ ನಿಬಣಿ ನುವೇ ನುಂಗ ತಿ ಸಿರು ಮುಳೆ ಕಶ
1: ಏ ತಿ ಚನಾ ಗುಳು ಹುಡಿ ಕಮಕೆ ಏ
0: ಹೆಂ ವಣಿ ಹೆಂ ವೆಗೆ ಅದಿ ಹಾಮ ಕೊರ ವೆನ್ನೆ ತಿ ವೆಸ್
1: ಆ
0: ಓಕೆ ಮೆಜೆ ಐಗೆ ಕೋಬಾ ಸಾಗ ಕಂಕ ನಿಮ್ಮಾದಿ
1: ನೋ ಅದಿ ಸೈನ್ ನೋಬೋ
0: ಅದಿ ಸೈನ್ ನೋಬೋ ਕੋਂਗਰ ਕੋ ਸਾਇਗ ਕੰਮ ਕਰੀਆ ਤਾਂ ਦੇ
1: ਨੀ ਉਡਾਲਾ ਫੜਾ
0: ਉਡਾਲਾ ਫ
1: ਸੈ
0: ਉਡਾਫਾ ਕਾਇ ਚੀ ਉਡਾਫਾ
1: ਕੱਕਾ ਉਡਾਫਾ
0: ਕੱਕਾ ਉਡਾਫਾ ਓਕੇ
1: ਇਹ ਹਮ ਜੀ ਗੇ ਇੰਦੇ ਵੇਨੇ
0: ਆ ਮੈਂਦੁਰ ਤੇ ਰੈਡੀ ਕੋ ਲੇ ਦੋ
1: ਆ ਮੈਂ ਨੀ ਮੋਣੀ ਦੇ
0: ਨਾ ਗੜ ਕੋ ਬਾ ਕੋਨ ਲਾਵੇਂ ਅੜਵਾ ਹਾਲਾ ਨਾ ਨੋਟੀ ਕੋ ਲੀ ਹੈ ਮੈਂ ਨਾ
1: ਨਾ ਲਾਵੇ ਜਾ ਮੈਂਦਾ
0: ਏਬੇ ਲਾਵੇ
1: ಜಹಾಲೇನೆ
0: ದಿಮ್ಗೆ ಮಿ ರಿಕ್ವೆಸ್ಟ್ ಆಫ್ ಫಹು ಇತುರು ಕುಜ್ಜಿಗೆ ಮೆಸೇಜ್ ಕಿಯಾಲ್ದೆ ನಂಗೆ ಹಾಯ್ ಶಾಹು ಕಿನೆ ತಹಾಲ್ ಮಿಯದ ಮೆಸೇಜ್ ಮಿ ಕೊಲ್ಲಿ ವರ ರೀತಿ ಲವೆಂಗ್ ಅಡು ಹಾಲ ಹೇತು ಪ್ಲೀಸ್ ಜಹಾಲ್ದೆ ಬದ ಸುಂಜರ ಬೈ ಸೋಣು ನಿಕ ಸುಂಜರ ಎಲವ ಜಹಾಲದೆ ನಂಗೆ ಮಿಹಾರು ಎಹಂ ಮಿಳನಿ ಅಜ್ಲಾಗೆ ಲವ ಜಹಾಲ್ದೆ ಎ ಫಾರ್ಮಿಲರ್ ಆಗಿ ಹಮ ಕುರು ಲವೆ ಜಹಾಲ್ದಿ ಫ ಸುಂಜರ ಸಿವ್ವಾಲ್ದಿ ಫ ಬದ್ದು ಕೊಲ್ಲಣ ಮೆಸೇಜ್ ಕುರುವೇನ ಅದೇ ಶೋಗ ಬ್ಯಾವಿರ್ವಂಗೆ ಬರ ಕುಡು ಕೂಡ ವಗುತ್ಕೊಳೆ ಎ ವಗುತ್ಕೊಳ್ಗೆ ಬೇನು ಹಿಫಾಣಿಕ ಮಾ ಉಮೇದ್ ಮೇ ಕುರಣಿ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਅਸੁਰਨਾਮਾ ਤੋਂ ਵਕਤ
1: ਅੱਲਾਹੁ ਅਕਬਰ ਅੱਲਾਹ

0: ਨਿਸ ਬੈਕੁਰ ਫਰਾਤ ਤਿਮੰਨਾ ਐਤਿਯ ਬੈ ਮੀਹੁਨ ਦੱਕਾ ਬਲਾਸ਼ ਹਮ ਹਿਲਾ ਇਹ ਨਕੁ ਨੂਨ ਅਦਿ ਕੀਤ ਇਕਲਾਂਗੀ ਅਜ਼ੀਜ਼ ਵੰਤ ਹਕੀਮ ਵੰਤ ਅੱਲੋਹੇ
1: ਦਿਵੇ ਐਫਐਮ ਦਿਵੇ ਹਿੰ ਨਾਇਕ ਨੂਆ ਦਿਹ ਇੱਕ ਮੈਗਾਹਰਟਸ
2: ਅਲੀਨੂਰ

0: ਅਤੇ ਕੁੜੀ ਮਿਦਨੀ ਗੈਸਟ ਅੱਜ ਮੇਰੇ ਪ੍ਰੋਗਰਾਮ ਹੈ ਕੁੜੀ ਮਿਦਨ ਔਰ ਮਾਜ਼ਿਟ ਨੋਗਟ ਬੈ ਹਮੇ ਕੁੜੀ ਦਾਨ ਨਨੋਰ ਕੋ ਫੁਰਸਤ ਆ ਦੇ ਸੇ ਬਈ ਇੰਗੇ ਤੋ ਡੀ ਐਫ ਐਮ 91 ਮੀ ਪੇਜ ਸਰਚ ਕੋ ਲਮ ਵੀ ਪੀ ਐਸ ਐਮ ਆ ਵੜ ਇੰਗੇ ਤੋ ਐਸ ਐਮ ਐਸ ਕੁਰਮ ਗੇਂਦਾ ਮੀ ਪੇਜ ਇਰਾ ਕੁਰਬੀਆ ਹਮ ਵੀ ਹਸ ਕੀਨੇ ਹੁਣ ਤੇਰੀ ਨਾ ਫੁਰਸਤ ਦੇਵੇ ਤੋ ਬਦਾਨ ਮੇਰੇ ਗੇ ਫੁਰਤਮਾ ਬੈਵਰੀਆ ਗੁਲਾ ਦੇ ਮਨ ਅਸਲਾਮ ਅਲੈਕੁਮ ਮਰੀਮ
1: ਵਾਲੇਕੁਮ ਸਲਾਮ
0: ਕੋ ਮਰੀਮ ਹਾਲ ਹਵਾਲ
1: ਅਲਹਮਦੁਲਿਲਾ ਕੋਦਾ ਜਿਵੇਂ ਬੁੜਾ ਦਾ ਹਾਲ ਹੋ ਹਾਲ
0: ਤੇ ਮਿਓ ਕੇ ਧਣੀ ਤਾ ਉਮਰ ਦੁਆ ਹੈ
1: ਮਾਸ਼ਾਅੱਲਾ
0: ਆ ਕੋਂ ਕਮ ਇੱਕ ਗੋਲਾ ਨਹੀਂ ਕੋ ਮੇ ਗੁਲਾ ਦੀ
1: ਮੀ ਹਮ ਕਿਆ ਗੰਦ ਫੈਲ ਮਿੰਦ ਤੇ ਗੁਲ
0: ਅਸ ਤੋ ਕੋਚ ਕੇ
1: ਇਹ ਫਾਰਮਾ ਹੈ ਗਰਦੀਆ ਹੈ ਬੱਚਾ
0: ਸੁਭਾਨ ਰਹੀ ਨੇ ਹੁਣ ਨਾ ਬਦੋ
1: ਆ
0: ਕੋਂ ਕਾ ਫਾਰਮਾ ਹੈ
1: ਖੁਸ਼ਵੀਤ ನೋನೆ ಅದೇ ಒಬ್ಬೂರಿ ಮಾಜಿನ ನಬ್ಬಿ ಬ್ಯಾಕ್
0: ಎಮ್ಮ ದಾಣ ಇಂಗ ನಿಮ್ಮದ ದಾಣ ಬಾಟಾತೆ
1: ಆ ಆ ಬಾಟಾನ
0: ಕಿಡ ಮೂಸು
1: ಮೂಸು ಎದ್ದವರ ಬನ ಕೊಂಗೊಂಡಾನೆ ಅನೆ ಬ್ಯಾರ ಅವಿದೇನೆ
0: ಹಾ
1: ಸಾಲ ಹಾಲಿಗೆ ಮೆಂಗುಳೆ
0: ಕೊತಕೆ ಸ್ಕಿಯಾ ಕಣ್ಣೇ ಗೆದೋ
1: ಆ ಸಾಲ ಕೊತಕೆ ಮುಳೆ ವಾರೆ ಹೆನ್ನುವೆ
0: ಮೀರೇ ಬಿ ಅಹಾಲಾನಿ ನೋಣೆ ಮೀರೇ ಬಿ ಗೆಂಗುಳೆ ಮೌಲಕಿ ಫೆಣುಮೊಗೆ ನುಕುಳದೊಂದು ತರಿಕಂ ಹುಣ್ಣ ಫರಾತೋಗೆ ಕಾಮಿಯಾಬಿ ತಗೋಗೆ ವಾಹಕ ಮಿ ದಕ್ಕ ಮರಿಯಮ್ಮ ಫಾಹ ಕುರುವೆ ಏಕಾದ ಫರಾತಂಗೆ ಬೋರಿತ
1: ಆಳುಗಣ ಮುನವೇನಿ ಹಮ ನುಪೆರುನೆ ಕಮಕು ಹಿಮ್ಮತೆ ಏಕು ಮಸತ್ಯ ಕೊಪ್ಪಿಯ ರಂಗಳು ವಾನೆ ಹೆಣ್ಣು ನಮ್ಮ ಆಳುಗಣ ಮೆನ್ನಕಿ ಆಳುಗಣಕ್ಕೆ ಹೆಣ್ಣ ಮೀ ಹೆಣ್ಣು
0: ಕಾಮಿಯಾಬಿ
1: ಬೇನುಮಾನೆ
0: ಮರಿಯಮ್ಮಕಿ ವರ ಕಾಮಿಯಾಬ್ ಅಂಗೇನೆ ಗೊತ್ತುಗ ಹಿಂಗೆ ಮರಿಯಮ್ಮ ಫಾಹಗವಾ ಎಹಿಂ ಕುಜ್ಜುಗೆ ಬರ್ತೆ ಕಹಲ್ ಕಾಮಿಯಾಬ್ ನೋಡಿ ಇವ್ವರು ದಿಬೇನು ಮೀ ಮೀವೆನಿ ಕುಚ್ಚಿಗೆ ಫರಾ ತುಂತಿ ಮಣ್ಣ ವರಂಗ್ ಇವ್ವರು ಹೋದಮೆ ನೋಡಿ ಏನ ವರಂಗ್ ಎಹಿ ತೆರಿವೆಯೇ ಏನ ವರ ಗಿನ ವಾಹಕ ತಂಗ್ ಹಿಸ್ಸಾಕೋ ತಿಮ್ಮಣ್ಣೆ ವರ ಗಿನ ಕಂಕ ಮುಗ ಇವ್ವರು ದಿಬೆ ಕಹಲ ಮೀಹ ಕೈ ಬೋರಿತ
1: ಮಮ್ಮ ಮರುಮ ಬಹು ಬೇಬೆ ಅಂಗೇನು ಅವುಗಳ ದಸ್ ಕೊಟ್ಟಿನ ಕಿಚನ್ನ ಕಲಂಗ ಬಹುರಿ ಅಳುಗಣ ಮೆ ತೆರೆಗೆ ಒಬ್ಬ ಉಳೆ ಹುಣಿಕಾರಿ ಕಿಬಾಯಿ ಗಾನೆಲ್ಲ ನೇಗೆ ಇವರ ದೇರ ಕಮೆ
0: ಮರಿಯಮ್ ಅದಿ ಎಬ್ಬಾಕ ಹಿಂಗೆ ಕಾಮಿಯಾಬಿ ಕಾಮಿಯಾಬಿಗೆ ವಾಗ ತಮ್ಮ ತಕ್ಕನಿ ಇದು ಕಾಮಿಯಾಬಿ ಅಷ್ಟು ಕೀನ ಸಿಪಕುರ ಮಿಸಾಕ ಬೈ ಮಿಹಂಗ ಎಬ್ಬಣೆ ಕಾಮಿಯಾಬಿಯಕಿ ಎಬ್ಬಣ ದಿಬು ನೋಡಿ ಮೆಡಲ್ ಎಲ್ಲಿಮು ತಾಶಿ ದಿಬುಂ ಕೊಂಬೆಸ್ ಕುಳಿವರಕು ಮೊಳುವು ನೋಡಿ ಕೊಂಬೆಸ್ ಮೀಹಕವಾದಕು ಏನ ಕುರಿಯರಾದಿವು ಮೀಹೆ ಕಾಮಿಯಾಬಿ ಅಸ್ತು ಕಾಮಿಯಾಬಿ ಸಿಫಕುರ ನಿಕೀನೆ
1: No. Mazin, kamyabiye ki medal takacağı. Tarihte kaçaya ne, telite kaçaya ki limu men, hala ya, eki limu na kaç, kamyabiye no.
0: Kamyabiye ki.
1: Kamyabiye ki, hama amil masak katu mehar, agar men, kabe kurak men neyge ne? Adabes neyge ne? Muta kabe neyge ne? Miya du, mita ge hurumla mazim çağırga, miya muni me do mazim labes neyge ne? Agar ne ki, maden var, pas kudin libi hatar kudin. Agar hama ekani me ekani balaya bodu kuru.
0: Hemayi lakka bodu kamyabiye ta.
1: Hammes Algunu hama miharu hama miharu winnan jassali as duwala ko sambodi winnan
0: asta ada fast hai me do
1: ha e dasmi me aga baswan balaga miharu mazin emi velen veri geteren bay velen veri ngob gune akkeli dane wali ge annula he
0: eme
1: mbuga se ruke de ba
0: ho kende ne do
1: ha hama ਐਵੇਂ ਮੁੰਨ ਕੇ ਇੱਕ ਗੁੱਟ ਲੋਸ ਅਗੜ ਮੇ ਬਤਵਾਨ
0: ਕੈਂਡੀ ਗੈਂਗ ਵੇਟੀ ਗੈਂਗ ਅਨੀਆ ਵੇਗੈਂ ਦਸਵਾਣੀ ਦੋ
1: ਨੀਗੇ ਨੀਗੇ ਕੁੜ ਕੁੱਜ ਜਗ ਪੁਰਤ ਮ ਹਿੰਗੇ ਹਿੰਗਾ ਗਨੇ ਵੇਤਾ ਵੇਟ ਵੇਟ ਮੇ ਦੋ ਹਿੰਗਾ ਦੋ ਹਾਂ ਹਾਂ ਮੈਂ ਇਹ ਗੁੱਟ ਅਗੜ ਮੇ ਨਾ ਬਤਵਾਨ ਨੂਰ ਤੋ
0: ਹੈ ਮਾ ਕਾਮਯਾਬੀ ਕੀ ਹਮੇ ਕਨੀ ਇਬਣ ਦੀਪੁ ਮੇ ਨੋਨੇ ਕਾਮਯਾਬੀ ਕੀ ਦਿਰਿਉੜ ਮੁਗ ਤਿਮਾ ਦਸ ਕੋਰਾ ਕੰਮੇ ਕਮ ਕੀ ਐਈ ਤਿਮਾ ਕੇ ਕਾਮਯਾਬੀ
1: ਐਈ ਕਾਮਯਾਬੀ ਵਾ
0: ਹਿੰਗਾ ਲਵੇ ਦਮ ਕੋਨ ਲਵੇ ਜਹਾ ਦੇ ਵੀ
1: ਲਵਾ ਉਲਨਾ ਨੇ ਹਮ ਕੀ ਅਗਰ ਮੁਗ
0: ਹਾਂ ਕੰਮੇ ਕ ਹਾਸ ਕੋ ਦਮ ਵੀ
1: ਹਾਸ ਕੋ ਲਾ ਨੇ ਅਲਗਨ ਮੇ ਹਮਰ ਅੱਲਾ ਜੇ ਨਮੂਨਾ ਕੰਪਰੈਸ
0: ਕੋ ਲਵੇ ਮਰੀਮ ਜਹਾਨੀ
1: ਯਹਾਂ ਵੀ ਹਮ ਤਿਕੋ ਹਮ ਰੰਗਲ ਵਾਲੇ ਲਵਾਈ ਜਹਾਲੀ
0: ਮੇ ਕੋਲ ਰੰਗਲ ਵਾਲ ਬਾਕੀ ਇਹਨ ਦਵੇ ਨਹੀਂ
1: ਫਾਹ ਮਾਜ ਨਾ ਦੇ ਤਿ ਲਵਾਈ ਜਹਾਲੀ ਮੇ ਓਕੇ
0: ਹਾਂ ਓਕੇ ਹੈ ਮੇ ਕੋਲ ਲਵੇ ਨਗਣੀ ਗੇ
1: ਲਮੋਨਾ ਕੰਬਰੇ ਕੀ ਮਾਸ ਹੈ ਲਵ ਮੇ ਜੀਤ ਵੀ ਉਰੀ ਹਾ ਪਰਾਤਕਾਰ ਦੇਨ ਹਮ ਐਫਐਮ ਟੀ ਮਾਸ ਅੜੋਗੇ ਟੀ ਮਾਸ ਹਾਸ ਕੁਰੀ ਮੇ ਨਿਮੂਨੀ
0: ਹੈ ਮਰੀਮ ਵਾਰਬ ਬਾਜੇ ਰੱਖਾ ਤੇਰੇ ਅਮਾ ਰੇਖਾਂ ਗੇ ਦੇ ਅਲੋਂ ਦਾ ਫਾਰਮਸ ਕੋਲ ਬਹੁਤ ਦੇ ਤੀਗੇ
1: ਆਦਾ ਬੁਰੇ ਕਹੀ ਮਾਦਮਾਇ ਕੰ ਗੇ ਦੇ ਕਲਿਆ ਅੰਮੀ ਮਾਦਿਨ ਨਾ ਹੁਰੇ ਫਾਰਮਸ ਕੋਲ ਹੈਰੀ ਕੀ ਹੋ ਕੀ ਪਈਆ ਗਰ ਦੀਆ ਮਹਾਈ
0: ਆ ਰਹਾ ਬਰਾਬਰ ਨਿੰਮਾ ਫਾਰਮਸ ਦਾ ਨਾ ਵਾਰਾ ਵੇਦੋ ਖੇਦੋ ਅਸਾਂ
1: ਆ ਵਾਰਾ ਵੇਦੋ ਵਾਰਾ ਵੇਦੋ

0: English liu muga midimawa bai kala mistake tarangal ko dinu ma bai mi hona majbur ko emi hon ge bolu ga badi jassa ge latin lian das ko dinu ma me ka ka dat tes ko for mi heti ni mi heki nge ti mazin ha em ani mi wa bi una mazin war fula daira ga wa ge dik dan den mazin kuri swa kuri kala bai mi hon asu adi sama war bon haara am be ibati be ek මේ හර්මෙන් කාලක උදින් ෆෝන අකුලේ තම ෆ්‍රෙන්ඩ් එකම ආසක මිහාර දෙන් අස්ල හගීකට ගමි දෝෆම් මිකුම් පිස්වර මකර වෙරි බයිකේ මාදින් මිහාර වාගොත් කි මිමි මිමුලේ ෆෝන ක ස්ක්‍රීන් උනික් වාලේ දැන් අහරන් යද්දේ ජවාබ ස්වර ෆක්කලේ ඉංගේ හරන් පුරණ ඉන්න ඉන්නෝ ෆෝන එවසි චෙන්න ෆෙන්නේ බුලේ අහ බුන ආන ෆෙන්නේ චෙක් කි කුරේ කලි මන දකන හරන් ෆෝන
1: අර කොල් මන ෆෙන්නේ චෙක් අහ ඕල් මන ෆෙන්නේ චෙක් එවි
0: tienen que tirar de ni por ti que me se te no ve va para que acuda con dices ponan bebe a ti fone no hulu
1: muslim den bati fa kurta message dio ma kan kam ga ga den vara kuri ge handa ta ke tiya ko das to mi kamyabi ge wah ka dakka road me na ma dakka den ragal wah ke kane mi show ge tere mes tifa kuri hen asu alme ge kudin abad salun den alugandu den muslim men na di ma alugandu me furta di ma mi ekis muslim ਸਿਮੰਡਾ ਮਹੀਂ ਦਿਮਾਗ ਕੁਦਿਨਵਾ ਦੇਖਰ ਦੇ ਵਰਾ ਗਿਨਾ ਕਦੇ ਕਾਨਫਰੰਸ ਤੇਰੇ ਕਿਸ ਮੇ ਗੁਲਰ ਇਵੇ ਆੜੇਗੇ ਦੇ ਹੰਡ ਕਰਨੇਗੇ ਮੈਸੇਜ ਦਿਆ ਕਾ ਮੈਸੇਜ ਦਿਏ ਦਾ ਮੈਸੇਜ ਬਾਦਾ ਦੰ ਇੰਗੇ ਨਾ ਮਹਾਦ ਰੰਗਲੇ ਤੇ ਵਰਾ ਗਿਨਾ ਹਮ ਇੰਗੇ ਦੇ ਸਿੰ ਬਹਿ ਮਹੀਂ ਆ ਮੈਸ ਇਹ ਮਾਜ਼ਿਤ ਮੀ ਬੁਨੀ ਕੀ ਕੇ ਇਹ ਦੇ ਐਫ ਆਰ ਬੁਨੇ ਦੇ ਜੇਨੇ ਮੁਸਲਮ ਕਾਰੀ ਗਾ ਮੀ ਮਾਨੇ ਕੀ ਮੀ ਦੇ ਵਣ ਫਾਰ ਦੇ ਇਹ ਬਾਹੂ ਕੇ ਮਾਨ ਹੋਦਾ ਕਰ ਨੁਗੁਲਾਨੇ ਇਹ ਬਸ ਲਿਆ ਕਰ ਮੀ ਨੁਗੁਲਾਨੇ ਦੇ ਤਿਫਾ ਕੁਰੇ ਹੰਗ ਮ ਬਾਈਕ ਕੁਦਿਨ ਬਬ ਗਦਕਮੋ ਸੁਨਣਾ ਨਾ ਇਕੋ ਮਿਹਾਰੂ ਅਲੂ ਫਾਹਾ ਕੋ ਲੰਗੇ ਮੁਸਲਿਮ ਅਲੂ ਗੰਡਾ ਬੋ ਰੇਂਗ ਇਕੋ ਦਿ ਮਿਹਾਰ ਫਾਸਟ ਵਾਣ ਦੀ ਅੰਗੇ ਇਹ ਅਲੂ ਫਾਵਾ ਕਮ ਕੇ ਅਸ
0: ਆ ਇਹ ਮੀ ਦੱਕਾ ਵਾਹ ਕੇ ਕਿ ਇਨਸ਼ਾਅੱਲਾ ਕ ਅਨੇ ਦਸ ਕੋ ਦੀ ਵਿੱਚ ਵੀ ਬਾਈਕ ਕੁਦਿੰਗ ਬਤੀ ਵੀ ਮੀ ਮਾਦਨ ਮੰਨਵਰ ਪੁਰੀਗਾ ਮੀ ਅਨੇ ਨੀ ਮੁਗੇ ਸਿਮਨਾ ਫਾਸਟ ਮੈਨੂ ਗਵੈਸ ਦੇਂ ਅਨੇ ਕਮੀ ਫਹੰ ਮੀ ਅਰੰ ਅੰਨਾ ਬੇਚ ਮਾਸ਼ਾਅੱਲਾ ਵਾਰਾ ਇੰਗੇ ਫਹੰ ਹਰਮਨ ਨਾ
1: ਬੇਚ ਮਾਸ਼ਾਅੱਲਾ ਮੀ ਤਰਕ
0: ਤਾਉਲਿੰ ਦਿਲਗੇ ਮੀ ਅੰਨਾ ਕੋਦਿੰ ਬਰਰੰਗਲ ਦੇਂ ਆਦੀ ਫਹਾ ਕੋਲ ਮਾਜ਼ਿਨ ਮੀ ਟੈਕਨੋਲੋਜੀ ਤੇਰੇ ਤਾਂ ਹਰਮਨ ਮੀ ਹਰਮਨ ਵਾਹਕੇ ਕੀ ਫੋਨ ਬੇਨੂ ਕੋਰੰ ਪੁਰਤਮ ਫਹਾ ਗਤਮੋਗਾ ਮੀ ਡੀਆ ਸਟੈਪ ਤੱਕ ਕੀ ਹਰਨ ਇੰਗੇ ਹਿਤੂੰ ਹਬ ਤੂ ਹੈ ਕੋ ਸਮਾ ਦਾਨ ਤਾਨ ਕੰਤ ਤੇਂਗੇ ਐਮੇ ਪੁਰਤਮ ਹਰਨ ਇੰਗੁਲਨੀ ਬਾਤੀ ਦੇਂ ਇਹ ਕੇ ਫੋਨ ਗਾਗਨ ਕਰ ਨੋਕੀਆ ਗੇ ਫਹੁਗੇ ਸੀਰੀਜ਼ ਤੱਕ ਇਹ ਸਟਾਚ ਨੋਮ ਫੋਨ ਤੱਕ ਇਹ ਗਾਗਨ ਕਰ ਮੀ N70 E63 62 ਇਕਾ ਫੋਨ ਤੱਕ ਇੰਗੁਲਮ ਗਾ ਸਿਲ ਫੋਨ ਟੱਚ ਫੋਨ ਮੀ ਆਈ ਐਮ ਏ ਏ ਰੁਗੇ ਸਮ ਅਸਲੋ ਮੀ ਬਿਕਾਲ ਅਨੇ ਕੋ
1: ಪ್ರೋಗ್ರಾಮ್ ಗೆ ಸರವಾಗುತ್ತೆ ಸ್ಕೂಡ ತಮ್ಮ ಹುಮಾ ಐಕೋ ಹಿಂಗೆ ಮೀ ಮೀ ಅಳು ಮೇಣ ಹೋದನ್ ವರ ಬಡು ಕಾಮಯಾಬಿ ಹಾಗೀಗತುಗ ನುಕೊಳ್ಳೋದು ಅಂತೇರಿಕಂ ಫಿಲ್ಮ್ಗೆ ನುಕೊಳ್ಳೋದು ಅಂತೇರಿಕಂ ಹುಣ್ಣ ಫರಾಯತ್ತವ್ಗೆ ಲೋ ಹುಳುವಾಲದಿ ನೋಣಿ ಏಕಕ್ಕ ಅಣಕಕ್ಕ ಗುಳಾಲದಿ ನಮಗೆ ಹೇ ಬಸೀದೆ ಮೀ ಫೋನು ದೊ ಅಣ್ಣ ಪುರ್ತಮ ಮುಸ್ಲಿಂ ತಿಫಾಕುರಿ ಹಮ 1110 ನೋಣಿ ನೋಕಿಯಾ ಬತ್ತಿ ಗೆಂಗುಳನ್ ಏರು ಅಳು ಮೇಣ ದೆಕ್ಕವಂಗೆ ವಾಹಕೇಕಿ ಅಹಮೆಂಡ್ ಅಂಬಿದ್ದೆ ಮೀತಿ ಫೆನಿಗೆ ಬೇಣು ಕುರವೇನ ದುಹೆಂಗಣ್ಣಾನೆ ದೆಂಗ್ ಐ ತಿಬುಣ ಹೆಂಗ್ N70 E63 AF ಆಡಿಗೆ ಸಾಫ್ಟ್ವೇರ್ ಮುಸ್ಲಿಮ್ ವರ ಮಸೆಗೆ
0: ಪುರುತಮ ಉಳುನಿ ಆಮಗುತ್ತೆ 1100 ಯಾ ದೆನ್ ಸೋನಿ ರೆಕ್ಷನ್ ಫೋನ್ ತಕ ಐ ದೆಂಗ್ ದೆಂಗ್ ಐ 1100 ಏಗೆ ಮಿವಾಂ ಫೆರಿ ಎಫ್ಪಸೆ ಕ್ಯಾನ ಲೈಕ್ ಎ ಸ್ಟೈ ಆಫ್ ಇತ್ತಲ ಕೋರಿ ಮಾ ದ ಟೈಮ್ ಇಸ್
1: 7:31 ದೆಂಗ್ ಅಳಗೊಂಡ್ಬೇಕ ಕುದಿಂ ಬೇಡು ಬಿ ಮೆಸೇಜ್ ಲಿಯ ದೆಂಗ್ ಐ E63 N70 ಮೆಸೇಜ್ ಲಿಯ ದೆಂಗ್ ಅಣಕ್ಕ ಕುದಿಂ ಬೇಡು ಬಿ ಏ ಕಾಮಯಾಬಿ ಅಣಕ್ಕ ಏ ಕಾಮಯಾಬಿ ಗೆ ಮಚ್ಚ ಬೇಡು ಬಿ FB ಎಫ್ಎಸ್ ವದೇವೆ ನಿಹೇನೆ ದೋ ಹರ್ ಮೆಂ ಬಸ್ ಫೇಸ್ಬುಕ್ ಬೇಡು ಕುರಂ ಬೇಡು ಮೆ ದೆಂಗ್ ಐ ಎವ್ರು ತಂಕೊಳ ಬಡು ಫೋನ್ ತಕೆ ದೆ
0: ಅವರು ಗೆ
1: N95
0: ದೆಂಗ್ ಅದಿ ಹುಳುವೆ ಅರಂ ಹಂದಾಂ ಬೇ ಗಾ ಗಡಕ ಫಸ್ಟ್ ಹವರ್ ಕ ಫೋನ್ ಇಫರ ಮಿ ಹೆ ಕೋದ ವಾಹರ ಮೆ ಇಮ್ಮೆ ಗ್ರೂಪ್ ಹದಾ ಫಸ್ಟ್ ಹವರ್ ಕ ಫೋನ್ ಇಫರ ಗೆ ನಾ ಹದಾ ಸಮ ವಾರ ಬೋಡಂ
1: ಕುರೆ ಎಂ ಬೆ ಫೋರ್ ತಬ ಎಫ್ ಬಿ ಬೇಣು ಕುರಿ ಮಿ ಹಂಗೆ ತರೆ ಅಳೋಣ ಮುಸ್ಲಿಂ ಬೆಂಗ್ ಜಿಯಾ ಬೆಂಗ್ ಹಿಬೇಡೆ ਅਲਮੰਡਾ ਦੀ ਮੁਬਾਰਕ ਬੋਰਡ ਕਾਮਯਾਬ ਹੈ ਇਹ ਮੀ ਹੋਗੇ ਬੇਣੂ ਕੋ ਰਾਤੇ ਅਲਮੇ ਵਾਲਾ ਦੇ ਰਹੇ ਮੈਂ ਸੁਣੂੰਗਾ ਇਹ ਦੋਸਤ ਵੀ ਸਦਾ ਮੁਸਲਿਮ ਕੁਰਗੋ ਤੋ ਗੱਬਣ ਅਸ਼ਟ ਫੋਨ ਮਿਹਾਰੂ ਮੀ ਕੁਲੇ ਬੇਣੂ ਕੋ ਰਾ ਸੋਫਟਵੇਅਰ ਆਈ ਵਾਰ ਗਿਨ ਮੀ ਹੂੰ ਉਫਦ ਦਾ ਸਵਾਦ ਕੁਰੂ ਕੋ ਅੱਲਾ ਮੁਹੰਮਦ
0: ਮੀ ਹਕੀਕਤ ਕੀ ਮੀ ਮਾਜ਼ਨ ਬੀ ਫੋਨ ਉਫਦ ਦਾ ਕੁੰਭਣ ਤੱਕ ਬਸ ਬੈਂਗੇ ਮੀ ਲੋਲੂ ਫਾਹਕੇ ਫਿਲਮ ਗਣ ਕੁਲੋਂ ਦਿਨ ਤੇ ਕਹੋ ਨਾ ਫਰਾਤੇ ਕਿ ਦੁਨੀਆ ਦਾ ਉਲੇ ਬੈਕਾ ਦੇਂ ਅਨੰ ਹੈਂ ਇੰਗੂ ਮੋਬਰ ਬੋਡਾਂ ਮੀ ਮੀ ਗਾ ਇਹ ਬੋਵੇ ਸਟੈਂਡਰਡ ਤੱਕ ਦੋ ਮੀ ਹਾਂ ਫੋਨ ਤਾਂ ਉਫਦ ਦਾ ਰੋਗਾ ਫੋਨ ਤਾਂ ਮਾਰਕਟ ਨੇਰੇ ਰੋਗਾ ਫੋਲੋ ਕਰਨ ਜੇ ਸਟੈਂਡਰਡ ਤੱਕ ਇੰਗੀ ਬਹੁਰੇ ਐਮ ਕੋਮ ਮੇ ਫੋਨ ਗੇ ਸਸਲੋ ਬਹੁਰੇ ਐਕਸੈਸਿਬਿਲਿਟੀ ਕੀਆ ਬਾਈ
1: ਬਰਾਬਰ
0: ਐਕਸੈਸਿਬਿਲਿਟੀ ਗੇ ਤੇਰੇ ਗਾ ਕਿ ਮੈਨੇ ਨੇ ਮਿਹਾਰ ਮਿਹਾਰ ਕੋ ਫੋਨ ਤਾਂ ਹਮ ਹਾਸ ਕੋ ਨਿੰਨਾ ਨੇ ਵਿਜ਼ਨ ਕੈਟੇਗਰੀ ਹੈ ਵਿਜ਼ਨ ਕੈਟੇਗਰੀ ਹੈ ਤੇਰੇ ਗਾ ਹਰ ਮੈਂ ਹਮ ਮੀ ਮੀ ਬੇਨ ਕੋ ਸੋਫਟਵੇਅਰ ਇਨਾ ਅਸਲੋ ਹਗੀ ਗੋ ਤੋ ਵਾਗੋ ਤੇ ਕਿ ਮਾਜ਼ਨ ਕਲ ਨੋਮਲ ਮੀ ਹਾ ਵਾਗੋ ਤੇ ਕਿ ਯਾਰ ਕੋਮ ਮੇ ਮੀ ਹੈ ਕੁਇਸਟ ਐਮੀ ਹੈ ਕਲੀ ਬੇ ਇੱਚ ਕੋ ਨੋ ਤਾਂ ਫੋਨ ਵੇਸ ਅਜ ਟੈਬਲੇਟ ਵੇਸ ਨੋ ਤਾਂ ਟੀਵੀ ਵੇਸ ਐਮੀ ਹੈ ਕੋਰਾ ਨੈਮੀ ਹੈ ਕੋ ਬੇਨੁ ਵੇਗੇ ਉਲੇ ਕਮੇ ਦੋ ਮੈਂ ਹੈ ਕੋ ਬੇਨੁ ਵਾਕਨ ਤੱਕ ਕੋਰਾ ਨੈ ਬੇਨੁ ਨੋ ਵਾਕਮ ਕਾ ਦਿਮਾਗ ਕਾ ਬਲੇ ਨੁ ਲੇਵੇ ਨੇ ਇਹ ਵਾਉ ਤੇ ਕੀ ਐਕਸੈਸਿਬਿਲਿਟੀ ਸੈਟਿੰਗ ਕੇ ਤੇਰੇ ਗੇ ਇਨ ਕਮ ਵੇਸ ਅਸਲੁ ਗਾ ਬੇਨੁ ਕੋਰਾ ਨੁ ਜੇ ਹੈ ਤੇ ਅਸੁ ਨੈ ਗੇ ਨੀ ਇਕ ਮਾਸ ਤੇ ਕੀ ਹਮ ਹੁਰੀ ਹਾ ਫੋਨ ਇਕ ਵੇਸ ਅਸੁ ਨਾ ਨੇ
1: ਇੰਟਰਨੈਸ਼ਨਲ ਦੀ ਮਜਬੂਰ ਮਾਦਾ ਹੈਗੇ
0: ਹਾਂ ਐਕਸੈਸਿਬਿਲਿਟੀ ਹੁੰਨਾ ਨੇ ਹੁਰੀ ਹਾ ਫੋਨ ਇਕ ਵੇਸ ਬੇਨੁ ਕੋਰਾ ਨੁ ਜੇ ਹੈ ਤੇ ਨੈ ਗੇ ਨੀ ਇਹੀ ਸ਼ੋਟ ਕੋ ਬੋਲੇ ਨੰਬਰ
1: ਵਾਵਾ ਬਾਰ ਬਾਰ ਵਾਕ ਵਰ ਕੁਰੀ ਗੇ ਹੰਦਾ ਅੰਤ ਕੇ ਮੁਸਲਿਮ ਗੁਲਾਮੀ ਮਾ ਆਵੇ ਕੇ ਗਿੰਗੇ ਜੀਗੇ ਹਕੀਕਤ ਰੇ ਸੋ
0: ਇਹ ਵਾਲ ਗੋਤੇ ਕੇ ਵਿਕਾਦ ਵਾਕ ਦੱਕਨ ਜਮਾਸਨ ਮਿਹਮ ਵਾ ਮਿਹਮ
1: ਵਾ ਰਗਲ ਦੇ ਗਾਲ ਗੋਂਡ ਬਸ ਬਿਗ ਤੇਰੇ ਫੱਤਾ ਦਾ ਹੀ ਦੇ ਕੁਰਾਨ ਕਹਿੰਦੇ ਅਲਗੋਂ ਵੀ ਹੁਰੀ ਅਲਗੋਂ ਗਵਾਹ ਗਣ ਦੱਕਨ ਕਬ ਬਦਾ ਕੇ ਕੀ ਕੁਰਾਨ ਬੜੀ ਜਿਸੀ ਵਾਕ ਸਤੀ ਬੁੜੀ
0: ਸਲਾਮ ਵਾ ਕਰਨੋ
1: ਨਾ ਹਾਂ ਇਹ ਮੁਸਲਿਮ ਲਵੇ ਜਹਾ ਦੇ ਨਾ ਕੁੰਬੇ ਕਾ ਹਸ ਕੋਦਾ
0: ਦੇਂ ਅਮੀ ਅਡੋਰ ਤੇ ਹੁਰੀ ਹਮਨ ਸਿੰਘ ਹਮ ਦੇਂ ਹਾਸ ਸਮਾਨ ਦੋ ਦੇ
1: ਬੁਸਤੀ ਮੋਰ ਬੜ
0: ਦੇਂ ਏ ਮੀ ਮੀ ਆਨੇ ਕੰਟ੍ਰੋਕਾਲ ਬੁਣੇ ਚ ਕੁਰਿੰਬੁਣੀ ਵਾਹ ਕਣੋ ਬੁਣੇ ਚ
1: ਕੁਰਿੰਬੁਣੀ ਵਾਹ ਕਣੋ ਬੁਣੇ ਚ
0: ਆ ਅਲੋਂਡਾ ਗੁਲਾਂ ਹੋਰ ਮੀ ਫੋਨ ਰਿੰਗ ਵੀ ਗੜੀ ਕੋ ਕਮਿਸ ਵਾਹ ਕੇ ਮਾਜਨ ਕਰ ਬੁਣੇ ਕਾਲ ਵਾਹ ਕਣੋ ਦੇ ਕੇ ਬਰ ਰਗਲ ਵਾਲ ਬਰ ਇਸ ਨਾ ਸੇ ਮਾਣੇ ਬੁਲਾ ਦੀ
1: ਆ ਸੇ ਡੋੜਾ ਠੀਕ ਹੈ ਇਹ ਵਾਰਾ ਹੈ ਦੋ ਸਦਾ ਉਸ ਤੇ ਬਾੜ ਇਹ ਹੋਰ ਬਰ ਬਰ ಮುಸ್ಲಿಮ ವಕೀಲ್ ಮಫೋದೆ ಗಾಲ್ಮೆ ಮುಸ್ಲಿಮ್ ಗದ ವಾಣಿ ಮಾದಂಡ ದೇ ಹಮ ಕುರುಗತ ಕಫಾ ಕೋದ ಗಾಲ್ಮೆ ಮಿ ದೇಕ್ಕಿ ಕಾಮಯಾಬಿಗೆ ವಾಹಕ ಪೆಣಬು ಕೊಳೋದೆ ತರಿಕ ಹುಣ್ಣ ಇಕಿಕಾದ ಮಸೆಕ್ಕೆ ದಸ್ಕುರ ವಾಹಕ ಎಕುದಿನ ಫುರ್ಸತ್ತಂಗು ಇಬ್ಬಾಕ ಎಕುದಿನ ಮಿಯದು ಮುಷ್ಟೋಮ ತೆರೆಗೆ ಎಕುದಿಂಗೆ ಬೇಣು ಹಿಫೆ ವಾಹಕ ಮೀಗೆ ಜಮಿಯಾಂ ಉಪದಿಗೆ ಜಮಿಯಾಂ ಕುರ ಮುಂದ ಮಸೆಕ್ಕ ಅದಿ ಹಗಿ ಗೊತ್ತುಗ ಸಮ ಮೀ ಫುರ್ಸತ್ತುಗ ಹಮ ಅಳ್ಗೊಂಡು ಹಮ ಫಾಹ ಕೊಂಡ್ ನುಲಾ ದೂಕೊಂಡ್ ನುಲೇಣವರು ಕಮೆ ಅಳ್ ಫಾಹ ಕೊಲ್ದಂ ಬೇಣು ಹಮ ನಿಮ್ಮಾದಮು ದಿವೆಹಿ ಎಫ್ ಎಂ ಮೀ ಅಳುವಣ ಮೇಂಗೆ ಉಫೆದುಮಗೆ ಅಸ್ತು ಕಮ್ ಅಳುಹಮ ಮಿ ಫುರ್ಸತ್ಗ ಫಹ ಹಾಕೋದಂಗ್ ದಿವೆ ಎಫ್ ಎಮ್ಮ ಗುಳ ದಿವೆ ರಾಜೆ ಗಡ ಗುಳ ವರಗ್ಗಿನ ಲೋಫಂ ಕುದೀನ್ ತಕೆಂಗ್ ಎಕುವೆ ಗೆಂಗ್ ಅಳು ಮೆಂಗ್ ಎತ್ತಂ ಕುರು ತಣಕಿ ಹಮಗಾಮಸ್ ದಿವೆ ಎಫ್ ಎಮ್ಮ ದಿವೆ ರಾಜೆ ಗಡು ಕಂ ಫಹ ಹಾಕೋದೈ ಮಿಯದು ಮಿಚನ ಬುಜೋದು ಗಂಡೆ ನಮ್ಮ ನೋಡಿ ದಿವೆ ರಾಜೆ ಗಡು ನಿನ್ನ ಮಾಡೋಣ ಮಿಯದು ಮಿತಾಗು ಮಿ ಪ್ರೋಗ್ರಾಮ್ ಹುಷಾಳ ಕಣ್ಣು ತಿಬೇನೆ ಎವರ ಅರುಣ ಬುರಂಗ ಮಜಾಗಿ ಹೆಮ್ಮ ಅಳ್ಮೆಗೆ ಎತ್ತಂ ಕುರಿ ಶೇಣದ ಅಳ್ಮೆ ಮಿಯದು ಮಿ ಪ್ರೋಗ್ರಾಮ್ ಹುಷಾಳಾತಿ ಏ ಅಳ್ಮೆಣ್ಣ ದಿವೆ ಅರಬ್ಬಡ ಫಹೋರೆ ಅರಬ್ಬಡ ಶರಫಿಕ್ಕಂ ಅಂಫ್ರಸ ಫಹ ಹಾಕೋದ ಮಿರೇಗ್ ಪ್ರೋಗ್ರಾಮ್ ದೇ ಹಮಡಿ ಮಾದಾಣ ವರ ಬ್ಯಾರ್ ಕಾಮಯಾಬಿ ತಗು ವಾಹ ದಕ್ಕ ಹೆಂಗ್ ವರ ಬ್ಯಾರ್ ಕಾಮಯಾಬಿ ತಕ್ಕೆ ಅಳು ತಿಬೇ ಫುಳನ ಎಕುದಿಂಗ ಅಡು ಕಿವಿಗೆ ಏರಿ ಹೆಮ್ಮ ಅಣ್ಣ ಬುರಾಸ್ಪೆ ದೋರೇ ಸಮ ಅಗ್ಗಡಿ ಫಣರೆ ತಿಬೇ ಫುಳನ ದವತರು ಮಿರೇಗ್ ಪ್ರೋಗ್ರಾಮ್ ನಿಮ್ಮಾದಾಣಿ ಮಿರೇಗ್ ಪ್ರೋಗ್ರಾಮ್ ಫೋಣಮುಗಾಳುಂಡ ಹೀ ತೆರೆ ಮಿದಿನಿ ಆಶಿದ ಎತ್ತರು ಪ್ರೋಗ್ರಾಮ್ ಹುಷಮೇಳೆ ಅಳು ಮಾಸಿನ್ ಎಮ್ಮೆ ಪ್ರಾತ್ಯಕ ವರ ಬಾಜಿ ರಮಾನ್ ರಕ್ಕ ತೆರೆ ಕೆದು ಮಕ್ಕೆದಾನ್ ಅಸ್ಲಾಮ್ ಅಲೈಕುಮ್.